0: tang ting tang ting tang tang tang tang tang tang la to ji ga la yan de de jo ji la
1: ne se ta jian nan xiu yi
0: no no na ku jin
1: ga ba san gu ji la yao sta nan so ne se no shi den jia guo
0: lo ji ga la
1: ne se la lo yin sen bo kham san
2: gong gam san ge la shu bu ning gong de le he la
1: ning gong de le chen ha shu na
2: so la yin ge la ma zhe yu de
1: no nese chola li sen nan chi ji xi be nga ga si ke xi be po mo su xie di kran ge so pe pe ai na
2: le nga ga sa chi xi su xie de tang bo yin na ge la che ba ti de nang ge ke la to de xi la ta ge jan de la ta ge pa san la ta ge la ten de la ni rang ge zo na ni ya ko nyang ge ke la so chong be yong le pon ge la ni ra ni da thu sam to da cha wa lam to lo san bi na le sa sa pon de li tu yong de xi min de xi yin la
1: nese ta jian na xiong yin
2: Okay, la tene ke me lon de san do san bo shi ga ta ta ro shu jo lo san wan du la ta ne ri shu bo jun chen la da nam ne ro shu ve tun du la da chen ren tun du la da tene thon ne ro shu ve tam tin san la da tun du la da la tu ro shu ve chen be chen ren la da chen ren chen be la da so len du la da kan bo ro shu jo guru la da la wan la da sa pe ma chhe chi la da ਨੇ ਨਸਾ ਚਰੂ ਸ਼ੂ ਵੇ ਤਿੰ ਜੀ ਲਾ ਕੋਨਾ ਲਾ ਬੋਨ ਕੋਨਾ ਨੀ ਦਾ ਤੋ ਸਮ ਤੋ ਦਾ ਚਵਾ ਲੰ ਤੋ ਯੋਂਗ ਦੇ ਸ਼ਿ ਮਿੰ ਦੇ ਸ਼ਿ ਚਤਾ ਨੇ ਨ ਲੋ ਗਰੂ ਸ਼ੂ ਜੋ ਵਾਂ ਜੇ ਲਾ ਦਾ ਸੋ ਨਮ ਦਾ ਸ਼ਿ ਲਾ ਦਾ ਸੋ ਨਾ ਦਾ ਲਾ ਦਾ ਤੋ ਕੇ ਵੇ ਸੇ ਲਾ ਦਾ ਦਾ ਵਾ ਚਰੇ ਲਾ ਕੋਨ ਤੋ ਸਾਮ ਲਾ ਬੋਨ ਨੀ ਦਾ ਤੋ ਸਮ ਤੋ ਦਾ ਚਵਾ ਲੰ ਤੋ ਯੋਂਗ ਦੇ ਸ਼ਿ ਮਿੰ ਦੇ ਸ਼ਿ ਚਤਾ ਨੇ ਨ ਨਿੰ ਦੇ ਸ਼ੂ ਵੇ ਕੋਮ ਬੋ ਤੋ ਜੇ ਲਾ ਦਾ ਲਾ ਸਰ ਸ਼ੂ ਥੋ ਮ ਬੰ ਦੇ ਲਾ ਦਾ ਨੇ ਕੇ ਲਾ ਤੋ ਟੋ ਮ ਲਾ ਦਾ ਕੇ ਲਾ ਗੇ ਪੂ ਜਿਵੇਂ ਨਮ ਦੂ ਲਾ ਬੋਨ ਨੀ ਤੇ ਮਾ ਥਾਮ ਆ ਨੇ ਸਲੋ ਯੋਂਗ ਦੇ ਸ਼ਿ ਮਿੰ ਦੇ ਸ਼ਿ ਯਿੰਗ ਲਾ
1: ਯੈਸ ਐ ਚੋਲਾ
2: Okay, la tene jeme londe sendo sama la bonne serre de sine pe chuchu ma son benyam do sin juru asu yin la
1: ne sen la
2: okay la lu she bu na tse yu da la
1: chuzu do chola su se han chi jin na yin na
2: she ma ba san la ne ta na ge se de we shu tu bu ji bu yin ge la
1: ne sen la ta jin na xiu yin la
2: okay la to la nyam do se na xiu yin la
1: ne sen la
2: sha

0: ding dang ding darang darang ding dang ding darang dang dang darang dang dang la to ji gala yan de de jo gila
1: ne se to jian nan xiu yin
0: no no na bu yin
1: ga san gu ji la yao stan nan so ne se la shi den jia guo
0: lo ji gala
1: ne se la lo yin sen bo kham san
2: gong gam san gala shi bu ning gong de le he la
1: ning gong de le chen ha xiu na
2: ཁྱི ओके ला तने के मेलों दे सेंडो सांबो शिका तजा तां रुशु चोलो सावान तु लाता नेरे रुशु पोचुन चिरिन लाता नमने रुशु वे तुंडु लाता सेरिन तुंडु लाता तने थोन रुशु वे तमटिन सवा लाता तुंडु लाता लत रुशु वे चंबे सेरिन लाता सेरिन चंबे लाता से ओलन तु लाता कंबर रुशु चो गुरु लाता लवान लाता जति म छोची लाता ਨੇ ਨਾ ਸੱਜੇ ਰੁਸ਼ੂ ਵੇ ਤਿੰਨ ਜੀ ਲਾ ਕੋਨਾ ਲਬੋਨ ਕੋਨਾ ਨਿੰਦਾ ਤੋ ਸਮ ਤੋ ਦਾ ਛਵਾ ਲੰਬ ਤੋ ਯੋਂ ਦੇ ਸਿਮ ਦੇ ਸ਼ੀ ਚਤਾ ਨੇ ਨ ਲੋਗ ਰੁਸ਼ੂ ਜੋ ਵਾਂ ਜੇ ਲਾ ਦਾ ਸੁਨਾਮ ਦਾ ਸੀ ਲਾ ਦਾ ਸੁਨਾ ਦਾ ਵਾ ਲਾ ਦਾ ਤੋ ਤੇ ਵੇ ਸੇ ਲਾ ਦਾ ਤਵਾ ਸਿਰੇ ਲਾ ਕੋਨ ਤੋ ਸਾਮ ਲਬੋਨ ਨਿੰਦਾ ਤੋ ਸਮ ਤੋ ਦਾ ਛਵਾ ਲੰਬ ਤੋ ਯੋਂ ਦੇ ਸਿਮ ਦੇ ਸ਼ੀ ਚਤਾ ਨੇ ਨਾ ਨਿੰਦ ਰੁਸ਼ੂ ਵੇ ਕੰਬ ਤੋ ਜੇ ਲਾ ਦਾ ਲਾ ਸ ਰੁਸ਼ੂ ਥੋਮ ਬੰਦ ਲਾ ਦਾ ਨਾ ਕਿਲਾ ਤੋ ਟਮ ਲਾ ਦਾ ਕਿਲਾ ਗੇ ਪੂ ਜਿਵੇਂ ਨੰਬੂ ਲਬੋ ਨੇ ਤੇ ਮੈਂ ਥਾਮਾਂ ਨੇ ਤਲੋਂ ਯੋਂ ਦੇ ਸਿਮ ਦੇ ਸ਼ੀ ਇੰਗਲਾ
1: ਯੈਸ ਐ ਚੋਲਾ
2: ਓਕੇ ਲਾ ਤਨੇ ਜਮੇ ਲੋਦੇ ਸੇ ਦੋ ਥਾਮ ਲਬੋ ਨੇ ਸੇ ਰੇ ਸੇ ਨੇ ਪੇਚੂ ਚੂ ਮਾਸੋਂ ਬੇ ਨਿਯਮ ਦੋ ਸੇ ਜੁਰ ਵੇ ਸ਼ੀ ਇੰਗਲਾ
1: ਯੈਸ ਐ ਲਾ
2: ਓਕੇ ਲਾ ਲੁਸ਼ੇ ਜੀ ਬੋ ਨੇ ਤੇ ਸੇ ਯੋਟਾ ਲਾ
1: ਚੂਜ਼ੇ ਦੋ ਚੋਲਾ ਸੁਸੇ ਹਾਂ ਚੀ ਜੇ ਨਾਇ ਨਾ
2: ਸੇ ਮਾ ਬਾਸਾਂ ਲਾ ਨੇ ਤਾਂ ਨਾ ਗੀ ਸੇ ਤਵੇ ਸ਼ੀ ਤੁੰਬੂ ਜੀ ਬੂ ਇੰਗਲਾ
1: ਯੈਸ ਐ ਲਾ ਤਜੇ ਨਾ ਸ਼ੀ ਇੰਗਲਾ
2: ਓਕੇ ਲਾ ਤੋਲੇ ਨਿਯਮ ਦੋ ਸੇ ਨਾ ਸ਼ੀ ਇੰਗਲਾ
1: ਯੈਸ ਐ ਲਾ
2: Yeah.